0: ਨਾ
1: ਤੇਰੇ ਕੋਲ ਸੈਸ਼ ਬੋਂ ਨੇ ਸਕੂਲ ਸਭ ਕਾ ਸੋਂ ਗੋਂ ਕੋ ਸਮ ਸਾਵੇ ਨਾ ਵੀ ਤੁਮ ਵਤ ਕੋਰ ਬੋਂ ਤੇਰੇ ਕੋਲ ਸਾ ਨੇ ਦੋ ਮੇ ਬੋ ਮੋ
0: ਚੋਪੇ ਐਬੋ ਕੋਰ ਬੋਂ ਗੋਂ ਬਤ ਸੇ ਕੁਨੇ ਨੇ ਲਬੋ ਕਨੇ ਕਿਸਰੇ ਉਲਕੁਨੇ ਕਿਸਰੇ ਕੋ ਆਟ ਰੋਕ ਜਸ ਬੋਂ ਸੋਨੋ ਨਾ ਐਨੇ ਕੋਲ ਕਾ ਸ਼ੋਸਾ ਨੇ ਗੈਂਗੋ ਨੋ ਵੀ ਸਾਨ ਮਨ ਜੋਸਫੇਨ ਮੇ ਨਨ ਕੇਸ਼ਨ ਨੇ ਮਨ ਜੋਸਫੇਨ ਐਕਸ ਕੋਲ ਕਾ ਸ਼ੋਸਾ ਨਾ ਕਸਕੇ ਬੋਂ ਨੋ ਬੋਂ ਗਤਰ ਕੋਨੇ ਨੇ ਬੋਂ ਜਰਮ ਆਸ਼ਿਨ ਕਿਸਰੇ ਨੋ ਕੋ ਨੇ ਕੋਲ ਕਾ ਡਾਮੀ ਬਨ ਮਾ ਕੋਬੇ ਕਿਸਰੇ ਨੇ ਮਨ ਮਾ ਕੋਬੇ ਲਕਨ ਡਾਬਿਲਾ ਐ ਮਨ ਗੋਨ ਗਤਰ ਕੋਨੇ ਨੇ ਸ਼ਾਤ ਨਿਆ ਨਾ ਬਕਾ ਹੇ ਮੋ ਆਸ਼ਿ ਐ ਨੀ ਕਿਸਰੇ ਕਾ ਸਿੰਦਰ ਰਕਨ ਕੋ ਮਨ ਮਾ ਬੁੰਦਾ ਮੀ ਨਨ ਕੇਸ ਨੇ ਮਨ ਮਾ ਬੁੰਦਾ ਐ ਬੋ ਕੋਰ ਮਨਾ ਸਿਸ ਵਨ ਟੀ ਮਨਿਆ ਨਾ ਬਕੋ ਅਤਲੇ ਮੋ ਡੀਜੇ ਮਿੰਜਾਨ ਐ ਨੀ ਜਸ ਬੋਂ ਸੋਨੋ ਨਾ ਨੇ ਕੋਲ ਕਾ ਸਕੁਨਿਆ ਇਸ ਅਸਰੂਇਆ ਐ ਵਕ ਫਨ ਰਾਇਨ ਟੀ ਮਨ ਕੇਸ ਨੇ ਸ਼ਮ tabelela
2: ora ke mo dije
0: akutale
2: ai nana muta sha me tana mangu
0: mm
2: ena ai bisung sonon
0: eh
2: ena khanda tekise ka senda kuna mwana ne ari ra faile te mhlanga na mwana wa yena ndi u mhlanga i tsaya vya kwala kaya kwala
0: mm
2: kuna boto wa me no we lingu nyulo xigwatu va bezena namhla mfundisi xigwatu
0: Yo.
2: Fala kama pubu kwa la ai na emathethe sheme ana muthla iti husi.
0: Nemitwile.
2: Eh man mahuri mina la kama pubu a ska sport center. Inkomo ma hla seke na 36 sport lo.
0: Kezo sine na ska sport center na sibera manta zwezo.
2: Eso no kuta.
0: Danko. Komerasonto mena te mixer benga se bawa ralia ya munda tsu mixer le ku kora mona jaka tota bakari chita magia mena na mixer kari tsu mera kala baba naru ka suke sos haru jen ka sbung sonona kana bar 060875942 nga chap ku bonta mena mixer me listen nga tera sona la tsi tabire me
3: tabai cha
0: tabe ku tabala
3: apa po
0: kama mo
3: Danko.
0: Hey, tabir mi?
4: Vizetlemi.
0: Emin aroy.
4: Ipokli misholo.
0: Esai segir ngunake.
4: Nani utomle dzukulo sumene.
0: Nimitwa kahle.
4: Mboni amosimina la kambokota kamgajeni mingisala ku antswa na hiri kwala kambokota na ku dasu lungusoma hiri kati timelo.
0: Ei xaba mativo.
4: Yo xivisana n'wana vukatini maitiva makako.
0: Ikeze sine hlayisekai.
4: Ku hlayiseka na n'wina mikhensili muhaxi wa mina.
0: Danke la kambokota kamgejwani la.
4: Inkomo.
0: Hey, tabelela.
5: Ifukile manje yena ifukile manje
0: la block 19 kasiyandana man anikimhlanga
5: la block 19 kasiyandana man anikimhlanga yimina ka
0: edimitwa kahle makhe
5: hayi namthana la kubethe hobe na ngikwazi tsangwana vhalethe mhlanga la kimtekulwa nimbe mhlanga Aye, Nijamange.
0: Kesos nene make.
5: Dan Nijamange.
0: Say sekar makeruan.
5: Nana siapa?
0: Si, tapi ni
4: dah. Jadi musuh nene kuala kasih rasa ni jamal itu sambak tir.
0: Jamal itu sambak tir.
4: Eh.
0: Kesos nene say sekar kasih rasa anda.
4: Thank you.
0: Tabir me.
4: Hola vala.
0: Emina loy.
4: Me pugelu vula.
0: Esa sekele ngona ke.
4: Ah wa pugeli man.
0: Mm.
4: Ah ya muta mena ni de wungu.
0: Ye?
4: Ay, ku dwa kekera injinga engetani.
0: Mm.
4: Kusuka la ka homu a 14B.
0: Yeah.
4: Ah ya muta ikodela ngata ya de mtrukuru wa mina loywa.
0: Ni kese lemtwe.
4: Engetani ngonyama unjinga kusuka la ka homu a 14B ya muta ikodela ke mama ko.
0: It's more fire.
4: Agona nwanyana ai puri mndilo and 36 old two kuvula vala.
0: Nisbera mandla sweso.
4: Thank you mwana man.
6: Arishile mashwa mina amen. Dasbong sakunona nerla tikwenda ka mavuza la. Loya dasbong sakunona kusukala ka mavuza la eranze ka Thomas Mahe. Itava ari swinwe tote ntote ni khensile mashwa mina danko.
7: Le mwana boti ipukile mini pukini awu weshe